lankaradio.lk. ਮੀਲਨ ਗੀਤੇ ਦਸ ਨਮਸੇ ਪਾਣਾ ਹੈ ਦੱਸ ਕੇ ਸਿੰਗਲ ਚਿੱਤਰਪਟ ਸੰਗੀਤ ਸੋਧ ਪੀੜ ਨੂੰ ਅਤਿਸ਼ਯ ਵਿਸ਼ੇਸ਼ ਗੀਤ ਹੈ ਅਥਾ ਵਲਪੁਲ ਗੇ ਹਨਟੇ ਟੀਐਨ ਏ ਪਿਰਿਸੁਦ ਮੁਰਦ ਸ਼ਬਦ ਨਾਵਲ ਅਨੇ ਭੂਮੀ ਕਾਂਤਾ ਗੀਤੇ ਤੁਲ ਸੇਮਿੰਗ ਕਲਾਯਨ ਅਤੀਤੇ ਰਸੇ ਪਰਨ ਸਿਨੇਮਾ ਲੋਕੇ ਵਰਨ ਸਾ ਸਰਲ ਹੈਂਗੀ ਅਰਗਨ ਮੈਂ ਗੀਤੇ ਅਸੂ ਵਿਟ ਹਿਤੇ ਪਰਨ ਸਿਨੇਮਾ ਸਾਲਾ ਉਕ ਦਰਸਨ ਨਿਹੰਡ ਮੋਹਤਕ ਸੇਮਿੰਗ ਕਲਾਯਨ ਸੰਗੀਤ ಸಾ ಲತಾ ವಲ್ಪುಲ್ಗೆ ಹಂಡಿ ಲೋಕ್ಯ ಗುರುತುವ ಹಂಗಿ ಮುತ್ತುಸ್ವಾಮಿಗೆ ಸಂಗೀತ ಮೇ ಗೀತೆ ದಿನ ರಸೆ ಅತಿಶಯ ಸರಳ ಏ ಗೀತೆ ಗಲಪಿನ ಮೃದು ರಿದ್ಮ ಸಾಂಸುಂಗ್ ವರ್ಣ್ಯ ಸಾ ಪನಸ್ಪಹೆ ಕಾಲಿ ಸಂಗೀತ ರಸೆ ಗಿನ ಹಂಡ ಲತಾ ವಲ್ಪುಲ್ಗೆ ಗಾಯನೆ ಸಾ ಸಂಗೀತ ಏಕತ್ವನವಿಟ ಮಾ ವಲ ಅನೆ ಭೂಮಿ ಕಾಂತ ಆನ ಕಿನಾಟ ಅತಿಥಿ ಸುವಂಧ ಸಾಂಸುಂಗ್ ಹೆಂಗಿ ಸಾ ಸಿನಿಮಾ ರಸೆ ਸਿਮੀ ਲੰਘਾ ਦੇਣਾ ਹਾਊਸ ਤੇ ਮਿਆ ਨੋਨ ਸੇ ਨੂੰ ਪੁੰ ਪੁੰ ਪੁੰ ਸੀ ਫੋਲ ਐਲੀਗੈਂਸ ਨੂੰ ਕਲਾਸੀਸ ਐਟਮੋਸਫੇਅਰ ਮਾ ਵਲਾ ਅਨੇ ਭੂਮੀ ਕਾਂਤਾ ਕੇ ਸੁੰਗਨ ਪੁੰ ਲਤਾ ਵਲ ਪੁਲ ਵਰਕ ਵੀ ਆਇਨ ਰੂਈ ਕੇ ਫਿਲਮ ਸੇਨ ਦੀਸ ਇਸ ਲੰਗਸਮ ਓਪਨ ਐਨ ਲੀਡ ਦਸ ਰੂਹ ਦੀ ਪਾਬਨ ਉਂਦੀ ਮਗੀ ਦੇ ਫਿਲਮ ਵੇਲਟ ਦੇ ਪੁੰ ਸੀ ਗਾ ਯਾਰ ਵੀਡ ਲੇਬੈਂਡਿਕ ਮਾ ਇਟਸ Pussy by Lanka Radio, Mawla Ane Bhumikanta, Lata Walpole.